ਕਾ ਨੂੰ ਉਜਾਗਰ ਕਰਨਾ ਹੈ। ਇਹਨਾਂ ਝੀਲਾਂ ਦੀ ਸਾਂਭ ਸੰਭਾਲ ਸਾਡੇ ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਹ ਤਾਂ ਗੱਲ ਹੋਈ ਵਿਸ਼ਵ ਝੀਲ ਦਿਵਸ ਬਾਰੇ, ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੁਰਮੀਤ ਬਾਬਾ ਦੇ ਗਾਏ ਇਸ ਲੋਕ ਗੀਤ ਦੇ ਨਾਲ, ਵੇਲੇ ਆਦੇ ਚੰਬਾ ਲਾਵਾਂ ਘੜੇ ਦੇ ਕੋਲ।

ਇਹ ਲੋਕ ਗੀਤ ਤੁਸੀਂ ਗੁਰਮੀਤ ਬਾਵਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ। ਸੁਣਦੇ ਹਾਂ ਸਰਵਜੀਤ ਦੀ ਆਵਾਜ਼ ਵਿੱਚ ਇਹ ਲੋਕ ਗੀਤ।

0: ਬਣਾਉਂਦੀ ਹੈ। ਉਸ ਦੀ ਕਥਨ ਵਿਧੀ ਵਿੱਚ ਕਥਾ, ਵਾਰਤਾਲਾਪ, ਹਾਸ ਵਿਅੰਗ ਤੇ ਟਿੱਪਣੀ ਦਾ ਸੁੰਦਰ ਸੁਮੇਲ ਮਿਲਦਾ ਹੈ। ਇਸ ਕਾਰਨ ਪਾਠਕ ਰਚਨਾ ਨਾਲ ਲਗਾਤਾਰ ਜੁੜਿਆ ਰਹਿੰਦਾ ਹੈ। ਉਹ ਆਪਣੀ ਵਾਰਤਕ ਵਿੱਚ ਖੁਦ ਵੀ ਮੌਜੂਦ ਰਹਿੰਦਾ ਹੈ। ਉਹ ਆਪਣੇ ਅਨੁਭਵਾਂ, ਯਾਦਾਂ ਤੇ ਵਿਚਾਰਾਂ ਨੂੰ ਲੁਕਾਉਂਦਾ ਨਹੀਂ, ਪਰ ਅਜਿਹੀ ਆਤਮ ਕੇਂਦਰਤਾ ਸਵੈ ਪ੍ਰਸ਼ੰਸਾ ਨਹੀਂ ਬਣਦੀ। ਨਿੱਜੀ ਅਨੁਭਵ ਨੂੰ ਉਹ ਵਿਆਪਕ ਮਨੁੱਖੀ ਅਨੁਭਵ ਨਾਲ ਜੋੜ ਦਿੰਦਾ ਹੈ। ਦੀਦ ਦੀ ਵਾਰਤਕ ਵਿੱਚ ਕਹਾਣੀ ਸੁਣਾਉਣ ਦੀ ਕਲਾ ਵੀ ਪ੍ਰਮੁੱਖ ਹੈ। ਉਹ ਕਿਸੇ ਵਿਚਾਰ ਨੂੰ ਸਿੱਧਾ ਪੇਸ਼ ਕਰਨ ਦੀ ਬਜਾਏ ਉਸ ਨਾਲ ਜੁੜੀ ਘਟਨਾ ਜਾਂ ਪ੍ਰਸੰਗ ਸੁਣਾ ਕੇ ਆਪਣੀ ਗੱਲ ਪਾਠਕ ਤੱਕ ਪਹੁੰਚਾਉਂਦਾ ਹੈ। ਇਸ ਨਾਲ ਵਾਰਤਕ ਵਿੱਚ ਰੌਚਕਤਾ ਬਣੀ ਰਹਿੰਦੀ ਹੈ। ਜਿਸ ਚੀਜ਼ ਨੂੰ ਆਮ ਪਾਠਕ ਅਣਡਿੱਠਾ ਕਰ ਸਕਦਾ ਹੈ, ਦੀਦ ਦੀ ਨਜ਼ਰ ਉਸੇ ਨੂੰ ਵਾਰਤਕ ਦਾ ਕੇਂਦਰ ਬਣਾ ਦਿੰਦੀ ਹੈ। ਕਿਤਾਬ ਅੰਦਰ ਥਾਂ ਥਾਂ ਦੀਦ ਦੀ ਵਾਰਤਕ ਕਾਵਮਈ ਹੋ ਜਾਂਦੀ ਹੈ, ਕਿਉਂਕਿ ਉਹ ਖੁਦ ਉੱਚ ਕੋਟੀ ਦਾ ਕਵੀ ਹੈ। ਇਸ ਲਈ ਇੱਕ ਖਾਸ ਕਿਸਮ ਦੀ ਕਾਵਿਕ ਰਵਾਨਗੀ, ਸੰਗੀਤ ਆਤਮਿਕਤਾ ਤੇ ਡੂੰਘਾ ਚਿੰਤਨ ਦੇਖਣ ਨੂੰ ਮਿਲਦਾ ਹੈ। ਦੀਦ ਦੀ ਵਾਰਤਕ ਬਾਰੇ ਉੱਘੇ ਵਾਰਤਕਕਾਰ ਗੁਰਬਚਨ ਦੀ ਕੀਤੀ ਟਿੱਪਣੀ ਵੀ ਧਿਆਨ ਦੇਣ ਯੋਗ ਹੈ। ਉਹ ਲਿਖਦਾ ਹੈ ਕਿ ਇੱਕ ਚੰਗਾ ਕਵੀ ਮਾੜੀ ਪ੍ਰੋਜ਼ ਨਹੀਂ ਲਿਖਦਾ। ਕਵੀ ਨੂੰ ਪਤਾ ਹੁੰਦਾ ਹੈ ਕਿ ਪਰਫੈਕਟ ਫਿਕਰਾ ਕਿਵੇਂ ਬਣਦਾ ਹੈ। ਗੁਰਬਚਨ ਦੇ ਇਸ ਕਥਨ ਨੇ ਚੰਗੀ ਵਾਰਤਕ ਦੀ ਨਬਜ਼ ਤਾਂ ਫੜੀ ਹੀ ਹੈ, ਨਾਲ ਦੀ ਨਾਲ ਜਸਵੰਤ ਦੀਦ ਦੀ ਵਾਰਤਕ ਉੱਤੇ ਚੰਗੀ ਵਾਰਤਕ ਹੋਣ ਦੀ ਮੋਹਰ ਵੀ ਲਾਈ ਹੈ, ਕਿਉਂਕਿ ਚੰਗਾ ਫਿਕਰਾ ਘੜਨਾ ਹੀ ਸਾਹਿਤਕਾਰ ਦੀ ਸ਼ਿਲਪ ਕਲਾ ਦਾ ਨਮੂਨਾ ਬਣਦਾ ਹੈ। ਦੀਦ ਫਿਕਰੇ ਦਾ ਉਸਤਾਦ ਹੈ। ਉਹ ਆਪਣੀ ਕਾਰੀਗਰੀ ਨਾਲ ਫਿਕਰੇ ਵਿੱਚ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ ਚਿੱਤਰ ਕੇ ਪਾਠਕਾਂ ਦੇ ਮਨ ਵਿੱਚ ਆਤਿਸ਼ੀ ਤਰੰਗਾਂ ਪੈਦਾ ਕਰਦਾ ਹੈ। ਪੰਜਾਬੀ ਭਾਸ਼ਾ ਨੂੰ ਫਲਸਫੇ ਦੀ ਭਾਸ਼ਾ ਹੋ ਸਕਣ ਦਾ ਮਾਣ ਦੀਦ ਦੀ ਵਾਰਤਕ ਦਵਾਉਂਦੀ ਹੈ। ਇਸ ਤਰ੍ਹਾਂ ਦੀਦ ਦੀ ਵਾਰਤਕ ਵਿੱਚ ਦ੍ਰਿਸ਼ ਚਿੱਤਰਣ ਬਹੁਤ ਪ੍ਰਭਾਵਸ਼ਾਲੀ ਹੈ। ਇਸ ਗੁਣ ਕਾਰਨ ਉਸ ਦੀ ਵਾਰਤਕ ਵਿੱਚ ਚਿੱਤਰਾਤਮਕਤਾ ਆ ਜਾਂਦੀ ਹੈ। ਦੀਦ ਦੀ ਵਾਰਤਕ ਵਿੱਚ ਘਟਨਾ ਦੇ ਨਾਲ ਚਿੰਤਨ ਵੀ ਚੱਲਦਾ ਹੈ। ਉਹ ਕਿਸੇ ਛੋਟੀ ਘਟਨਾ ਨੂੰ ਸਿਰਫ ਬਿਆਨ ਕਰਕੇ ਛੱਡ ਨਹੀਂ ਦਿੰਦਾ, ਬਲਕਿ ਉਸਦੇ ਸਮਾਜਿਕ, ਸੱਭਿਆਚਾਰਕ ਤੇ ਮਾਨਵੀ ਅਰਥਾਂ ਨੂੰ ਖੋਜਦਾ ਹੈ। ਇਸ ਕਰਕੇ ਉਸਦੀ ਵਾਰਤਕ ਵਿੱਚ ਵਿਚਾਰ ਤੇ ਅਨੁਭਵ ਦਾ ਸੁੰਦਰ ਸੁਮੇਲ ਮੌਜੂਦ ਹੈ। ਵਾਰਤਕ ਨੂੰ ਉਸਦੀ ਵੱਖਰੀ ਸਿਖਰ ਤੇ ਲਿਜਾਣ ਵਿੱਚ ਦੀਦ ਦਾ ਸਾਨੀ ਅੱਜ ਦੇ ਦੌਰ ਵਿੱਚ ਤਾਂ ਘੱਟੋ ਘੱਟ ਕੋਈ ਨਹੀਂ ਜਾਪਦਾ, ਕਿਉਂਕਿ ਉਹ ਵਾਰਤਕ ਵਿੱਚ ਜੋ ਪ੍ਰਭਾਵ ਚਿੱਤਰਦਾ ਹੈ ਉਹ ਪੇਂਟਿੰਗ ਵਰਗੀ ਰਚਨਾ ਬਣ ਜਾਂਦੀ ਹੈ। ਕਿਹਾ ਵੀ ਤੇ ਅਣਕਿਹਾ ਵੀ ਦਿਖਾਈ ਦੇਣ ਲੱਗਦਾ ਹੈ। ਉਸਦੀ ਸ਼ੈਲੀ ਵਿੱਚ ਬਹੁਤ ਬੇਬਾਕੀ ਤੇ ਇਮਾਨਦਾਰੀ ਹੈ, ਜੋ ਪਾਠਕ ਨੂੰ ਵੀ ਯਥਾਰਥ ਦੇ ਧਰਾਤਲ ਨਾਲ ਜੋੜ ਲੈਂਦੀ ਹੈ। ਉਸਦੀ ਭਾਸ਼ਾ ਮਨੁੱਖੀ ਚਰਿੱਤਰ ਦੇ ਕਈ ਮਹੀਨ ਪਰਦਿਆਂ ਨੂੰ ਹਟਾ ਦਿੰਦੀ ਹੈ ਤੇ ਬਹੁਤ ਕੁਛ ਨੰਗਾ ਕਰ ਦਿੰਦੀ ਹੈ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਹੋ ਰਹੀ ਚਰਚਾ ਵਿੱਚ ਕੁੜਤੇ ਦੀਆਂ ਚਾਬੀਆਂ ਆਧੁਨਿਕ ਪੰਜਾਬੀ ਨਿਬੰਧਕਾਰੀ ਵਿੱਚ ਇੱਕ ਤਾਜ਼ਾ ਤੇ ਵੱਖਰਾ ਤਜਰਬਾ ਮੰਨਿਆ ਗਿਆ ਹੈ। ਇਹ ਕਿਤਾਬ ਸਿਰਫ ਯਾਦਾਂ ਜਾਂ ਰੇਖਾ ਚਿੱਤਰਾਂ ਦਾ ਸੰਗ੍ਰਹਿ ਨਹੀਂ ਹੈ, ਬਲਕਿ ਇਹ ਸਮਾਜਿਕ ਤੇ ਮਨੋਵਿਗਿਆਨਿਕ ਸੱਚਾਈਆਂ ਦਾ ਇੱਕ ਦਰਪਣ ਹੈ। ਇੱਕ ਭਾਸ਼ਾ ਵਿਗਿਆਨੀ ਲਈ ਤੇ ਭਾਰਤੀ ਕਾਵਿ ਸ਼ਾਸਤਰੀ ਲਈ ਖੋਜ ਦੀ ਬਹੁਤ ਸਾਰੀ ਸਮੱਗਰੀ ਇਸ ਕਿਤਾਬ ਵਿੱਚ ਸਮਾਈ ਹੋਈ ਹੈ। ਆਖਿਰ ਵਿੱਚ ਉਸਦੀ ਭਾਸ਼ਾ ਬਾਰੇ ਇੱਕ ਟਿੱਪਣੀ ਵਜੋਂ ਕਹਿ ਸਕਦੇ ਹਾਂ ਕਿ ਦੀਦ ਦੀ ਭਾਸ਼ਾ ਇੱਕ ਅਜਿਹੀ ਬੁਝਾਰਤ ਸਿਰਜਦੀ ਹੈ ਜਿਸਦਾ ਉੱਤਰ ਹਰੇਕ ਪਾਠਕ ਲਈ ਵੱਖਰਾ ਹੋ ਸਕਦਾ ਹੈ। ਉਹ ਜੋ ਕੁਝ ਅਣਕਿਹਾ ਛੱਡ ਰਿਹਾ ਹੈ ਉਸਦੇ ਥੱਲੇ ਹੀ ਉੱਤਰ ਲੁਕਿਆ ਹੋਇਆ ਹੈ। ਉਸਦੀਆਂ ਕਿਆਸ ਅਰਾਈਆਂ ਕਾਰਨ ਹੀ ਪਾਠਕ ਬੇਚੈਨ ਹੋ ਉੱਠਦੇ ਹਨ ਤੇ ਉਸ ਅਣਕਹੇ ਤੱਕ ਅਛੋਪਲੇ ਹੀ ਪਹੁੰਚ ਜਾਂਦੇ ਹਨ। ਅਸਲ ਵਿੱਚ ਦੀਦ ਚੁੱਪ ਸ਼ਬਦ ਘੜਨ ਦਾ ਮਾਹਿਰ ਹੈ ਤੇ ਉਸਦੇ ਸ਼ਬਦ ਅਣਕਹੇ ਨੂੰ ਸੁਣਨਾ ਸਿਖਾ ਦਿੰਦੇ ਹਨ।
1: ਹੁਣ ਤੁਸੀਂ ਸੁਣ ਰਹੇ ਸੀ ਪੁਸਤਕ ਪੜਚੋਲ, ਜਿਸ ਵਿੱਚ ਕਿਤਾਬਾਂ ਦੀ ਸਮੀਖਿਆ ਕਰ ਰਹੇ ਸੀ ਡਾਕਟਰ ਰਜਨੀ ਬਾਲਾ। ਚਿੱਟੀ ਮੇਰੀ ਵੀਣੀ ਕਾਲੀਆਂ ਵੰਗਾਂ ਸ਼ੜੰਗ ਕੀਤਾ, ਇੱਕ ਮੈਂਡਾ ਢੂਲ ਪਰਦੇਸੀ ਦੂਜਾ ਮੇਹਣਿਆਂ ਤੰਗ ਕੀਤਾ। ਹੁਣ ਸੁਣਦੇ ਹਾਂ ਚੰਦਰ ਕਾਂਤਾ ਕਪੂਰ ਦਾ ਗਾਇਆ ਇਹ ਲੋਕ ਗੀਤ।

ਇਹ ਲੋਕ ਗੀਤ ਤੁਸੀਂ ਚੰਦਰਕਾਂਤਾ ਕਪੂਰ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਹੈ ਲੋਕ ਗੀਤ ਟੱਪੇ ਬਲਦੇਵ ਸਿੰਘ ਦੀ ਆਵਾਜ਼ ਵਿੱਚ।